ਕਹਿੰਦੇ ਨੇ ਇਹ ਸਿਮਰਨ ਹੀ ਕੰਮ ਆਉਣਾ। ਇਹ ਜਦੋਂ ਹੁਣ ਤੁਸੀਂ ਸਿਮਰਨ ਕਰ ਰਹੇ ਹੋ ਨਾ ਸਾਰੇ ਇਕੱਠੇ ਹੋ ਕੇ, ਜੋ ਤੁਹਾਡੇ 'ਤੇ ਔਖੀ ਘੜੀ ਆਉਣੀ ਹੈ, ਕੋਈ ਮੁਸੀਬਤ ਆਉਣੀ ਹੈ, ਕੋਈ ਦੁੱਖ ਮਾੜੇ ਸਮਾਂ ਆਉਣਾ, ਮਾੜਾ ਦਿਨ ਆਉਣੇ ਨੇ, ਇਹ ਸਿਮਰਨ ਕੰਮ ਆਉਣਾ। ਉਦੋਂ ਤੁਹਾਨੂੰ ਇੰਨੀ ਜਾਨ ਬਚਾਉਣੀ ਹੈ ਸਿਮਰਨ ਨੇ। ਸੱਤ